ਜਨਾਬੂਦ ਹੁਲੰਗ ਲਿਖ ਕੇ ਮੁੰਡਾਰੀ ਭਾਸ਼ਾ ਤੇ ਆਦਿਵਾਸੀ ਅਖੜਾ ਕਾਰਯਕ੍ਰਮ ਆਯੁਮਤਾਨ ਸ਼ੋਬੇਨ ਮਾਇਨਨ ਇੰਗਾ ਆਪੂ ਹਾਗਾਮੇਸੀ ਓੜੋ ਸੋਂਗੇ ਕੋ